0: ਸਾਹਿਬ ਸਤਿ ਸ਼੍ਰੀ ਅਕਾਲ ਗੇਮ ਜੈ ਸਿੰਗਾਪੁਰ ਸਾਰੂ ਜੈ
1: No talking allowed. Sirf music bolega. Back to back gaane only on Musti Music Cafe.
2: Radio Musti 24/7 live, a part of Musti Media Network Singapore.
3: Check it